0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਇੱਕ ਕਹਾਣੀ, ਕਹਾਣੀਕਾਰ ਹੋਣਗੇ ਉਮੰਗ ਸਰੀਨ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮ ਸੰਗੀਤ। ਸਰੋਤਿਓ, ਸਤਿਕਾਰ ਮਾਨਵਤਾ ਦਾ ਸਭ ਤੋਂ ਵੱਡਾ ਗਹਿਣਾ ਹੈ। ਸਮਾਜ ਵਿੱਚ ਸੁਚੱਜੇ ਢੰਗ ਨਾਲ ਜਿਉਣ ਅਤੇ ਇੱਕ ਚੰਗਾ ਮਨੁੱਖ ਬਣਨ ਲਈ ਦੂਜਿਆਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਸਤਿਕਾਰ ਇੱਕ ਅਜਿਹੀ ਭਾਵਨਾ ਹੈ ਜੋ ਦਿਲ ਤੋਂ ਉਪਜਦੀ ਹੈ ਅਤੇ ਸਾਡੇ ਬੋਲਾਂ, ਵਿਵਹਾਰ ਅਤੇ ਅਮਲਾਂ ਰਾਹੀਂ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿੱਚ ਵੀ ਨਿਮਰਤਾ ਅਤੇ ਦੂਜਿਆਂ ਦੇ ਆਦਰ ਮਾਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਜਦੋਂ ਅਸੀਂ ਦੂਜਿਆਂ ਨੂੰ ਇੱਜ਼ਤ ਦਿੰਦੇ ਹਾਂ ਤਾਂ ਬਦਲੇ ਵਿੱਚ ਸਾਨੂੰ ਵੀ ਸਤਿਕਾਰ ਮਿਲਦਾ ਹੈ। ਦੂਜਿਆਂ ਦਾ ਸਤਿਕਾਰ ਕਰਨ ਦਾ ਅਰਥ ਸਿਰਫ ਵੱਡਿਆਂ ਦੇ ਪੈਰੀ ਹੱਥ ਲਾਉਣਾ ਜਾਂ ਝੁਕਣਾ ਨਹੀਂ, ਸਗੋਂ ਹਰ ਇਨਸਾਨ ਦੀ ਸ਼ਖਸੀਅਤ, ਉਸਦੇ ਵਿਚਾਰਾਂ, ਧਰਮ, ਜਾਤ ਅਤੇ ਭਾਵਨਾਵਾਂ ਦੀ ਕਦਰ ਕਰਨਾ ਹੈ। ਸਮਾਜ ਵਿੱਚ ਕੋਈ ਵੀ ਵਿਅਕਤੀ ਅਮੀਰ ਹੋਵੇ ਜਾਂ ਗਰੀਬ, ਛੋਟਾ ਹੋਵੇ ਜਾਂ ਵੱਡਾ, ਹਰ ਕੋਈ ਇੱਜ਼ਤ ਦਾ ਹੱਕਦਾਰ ਹੈ। ਸਾਡੇ ਜੀਵਨ ਵਿੱਚ ਪਹਿਲਾ ਸਤਿਕਾਰ ਸਾਡੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਹੁੰਦਾ ਹੈ, ਜੋ ਸਾਨੂੰ ਸਹੀ ਰਾਹ ਦਿਖਾਉਂਦੇ ਨੇ। ਆਪਣੇ ਤੋਂ ਛੋਟਿਆਂ ਦਾ ਆਦਰ ਕਰਨ ਦਾ ਮਤਲਬ ਉਹਨਾਂ ਨਾਲ ਪਿਆਰ, ਹਮਦਰਦੀ ਅਤੇ ਨਿਮਰਤਾ ਨਾਲ ਪੇਸ਼ ਆਉਣਾ ਹੈ। ਇੱਕ ਅਰੋਗ ਅਤੇ ਸਭਿਅਕ ਸਮਾਜ ਲਈ ਔਰਤਾਂ ਦਾ ਸਤਿਕਾਰ ਕਰਨਾ ਅਤਿਅੰਤ ਜ਼ਰੂਰੀ ਹੈ। ਹੁਣ ਸਵਾਲ ਇਹ ਹੈ ਕਿ ਦੂਜਿਆਂ ਦਾ ਸਤਿਕਾਰ ਕਿਵੇਂ ਕਰੀਏ। ਦੂਜਿਆਂ ਦਾ ਆਦਰ ਮਾਨ ਕਰਨ ਲਈ ਸਾਨੂੰ ਆਪਣੇ ਅੰਦਰ ਕੁਝ ਚੰਗੇ ਗੁਣ ਪੈਦਾ ਕਰਨੇ ਪੈਂਦੇ ਨੇ। ਹਮੇਸ਼ਾ ਮਿੱਠੀ ਬੋਲੀ ਬੋਲੋ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਅਰਥਾਤ ਮਿਠਾਸ ਅਤੇ ਨਿਮਰਤਾ ਹੀ ਸਾਰੇ ਗੁਣਾਂ ਦਾ ਨਿਚੋੜ ਏ। ਜੇਕਰ ਕਿਸੇ ਵਿਅਕਤੀ ਦੀ ਰਾਏ ਸਾਡੇ ਤੋਂ ਵੱਖਰੀ ਏ ਤਾਂ ਵੀ ਉਸਦੀ ਗੱਲ ਧਿਆਨ ਨਾਲ ਸੁਣਨਾ ਅਤੇ ਉਸਦਾ ਵਿਰੋਧ ਬਿਨਾਂ ਗੁੱਸੇ ਤੋਂ ਕਰਨਾ ਸਤਿਕਾਰ ਦੀ ਨਿਸ਼ਾਨੀ ਏ। ਜਾਤ ਪਾਤ, ਰੰਗ ਰੂਪ ਜਾਂ ਆਰਥਿਕ ਸਥਿਤੀ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਦੂਜਿਆਂ ਦੀ ਕਦਰ ਕਰਦੇ ਹਾਂ ਤਾਂ ਸਮਾਜ ਵਿੱਚ ਪ੍ਰੇਮ ਅਤੇ ਭਾਈਚਾਰਾ ਵੱਧਦਾ ਹੈ, ਆਪਸੀ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਂਦੀ ਹੈ, ਪਰਿਵਾਰ ਅਤੇ ਸਮਾਜ ਵਿੱਚ ਲੜਾਈ ਝਗੜੇ ਖਤਮ ਹੁੰਦੇ ਨੇ ਅਤੇ ਰਿਸ਼ਤੇ ਸੁਖਾਵੇਂ ਬਣਦੇ ਨੇ। ਦੂਜਿਆਂ ਨੂੰ ਇੱਜ਼ਤ ਦੇਣ ਨਾਲ ਮਨ ਨੂੰ ਖੁਸ਼ੀ ਅਤੇ ਸ਼ਾਂਤੀ ਮਿਲਦੀ ਹੈ। ਜੋ ਵਿਅਕਤੀ ਦੂਜਿਆਂ ਦਾ ਆਦਰ ਕਰਦਾ ਹੈ, ਲੋਕ ਉਸ ਨੂੰ ਪਸੰਦ ਕਰਦੇ ਨੇ ਅਤੇ ਸਮਾਜ ਵਿੱਚ ਉਸਦਾ ਮਾਨ ਸਤਿਕਾਰ ਆਪੇ ਵੱਧ ਜਾਂਦਾ ਹੈ। ਇਸ ਦੇ ਨਾਲ ਤੁਹਾਡੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੂਜਿਆਂ ਦਾ ਸਤਿਕਾਰ ਕਰਨਾ ਇੱਕ ਚੰਗੇ ਸਮਾਜ ਦੀ ਨੀਂਹ ਹੈ। ਸਤਿਕਾਰ ਮੰਗਣ ਨਾਲ ਨਹੀਂ ਮਿਲਦਾ, ਸਗੋਂ ਦੇਣ ਨਾਲ ਮਿਲਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਸਾਡੀ ਇੱਜ਼ਤ ਕਰੇ ਤਾਂ ਸਾਨੂੰ ਪਹਿਲਾਂ ਦੂਜਿਆਂ ਦਾ ਆਦਰ ਮਾਣ ਕਰਨਾ ਸਿੱਖਣਾ ਪਵੇਗਾ। ਸਾਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਹਰ ਮਨੁੱਖ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਇੱਕ ਖੂਬਸੂਰਤ ਅਤੇ ਸ਼ਾਂਤਮਈ ਸਮਾਜ ਦੀ ਸਿਰਜਣਾ ਹੋ ਸਕੇ। ਇਹ ਸਨ ਦੂਜਿਆਂ ਦਾ ਸਤਿਕਾਰ ਬਾਰੇ ਕੁਝ ਗੱਲਾਂ। ਆਓ ਹੁਣ ਸੁਣਦੇ ਹਾਂ ਉਮੰਗ ਸਰੀਨ ਤੋਂ ਕਹਾਣੀ, ਜਿਸ ਦਾ ਸਿਰਲੇਖ ਹੈ ਬੇਈਮਾਨੀ।
1: ਦਿਨ ਦੇ 11 ਵਜੇ ਸੀ, ਓਦਾਂ ਹੀ ਜਿਵੇਂ ਰੋਜ਼ ਵੱਜਦੇ ਨੇ। ਬਾਜ਼ਾਰ ਵਿੱਚ ਕੰਮ ਕਾਜ ਦੀ ਸ਼ੁਰੂਆਤ ਹੋਣ ਲੱਗ ਗਈ ਸੀਗੀ, ਜਿਵੇਂ ਰੋਜ਼ ਹੁੰਦੀ ਹੈ। ਕੁਝ ਦੁਕਾਨਾਂ ਜਿਵੇਂ ਚਾਹ, ਸਮੋਸੇ, ਕਚੌਰੀ ਦੀਆਂ ਸਵੇਰੇ 7 ਵਜੇ ਤੋਂ ਖੁੱਲ੍ਹ ਗਈਆਂ, ਕੁਝ ਹੋਰ ਖੁੱਲ੍ਹਦੀਆਂ ਪਈਆਂ ਸੀ। ਗੁਰਬਚਨ ਆਪਣੀ ਦੁਕਾਨ 11 ਵਜੇ ਖੁੱਲ੍ਹਦਾ ਸੀ। ਇਸ ਵੇਲੇ ਉਹ ਦੁਕਾਨ 'ਤੇ ਬਹਿ ਕੇ ਚਾਹ ਦੀਆਂ ਚੁਸਕੀਆਂ ਲੈਂਦਾ ਪਿਆ ਸੀ ਅਤੇ ਨਾਲ ਨਾਲ ਆਪਣੇ ਬਹੀ ਖਾਤੇ 'ਚ ਹਿਸਾਬ ਵੀ ਦੇਖਦਾ ਜਾ ਰਿਹਾ ਸੀ। ਸੀਮੈਂਟ ਦੇ ਬੋਰੇ ਮੁੱਕਣ ਵਾਲੇ ਨੇ, ਉਹਨਾਂ ਦਾ ਔਡਰ ਦੇਣਾ ਹੋਏਗਾ। ਬਜਰੀ 'ਤੇ ਕਾਫੀ ਪਈ ਹੈ, ਇੱਟਾਂ 'ਤੇ ਪਿਛਲੇ ਹਫ਼ਤੇ ਆਈਆਂ ਸੀ, ਵਗੈਰਾ ਵਗੈਰਾ। ਪਿੰਡ ਵਿੱਚ ਅੱਜ ਕੱਲ੍ਹ ਬੜੇ ਵਧੀਆ ਪੱਕੇ ਮਕਾਨ ਬਣ ਰਹੇ ਸੀਗੇ, ਕੰਮ ਚੌਖਾ ਚੱਲਦਾ ਪਿਆ ਸੀਗਾ। ਆਪਣੇ ਕੰਮ ਲਈ ਗੁਰਬਚਨ ਪੂਰਾ ਖਰਾ ਸੀ, ਪੂਰੀ ਇਮਾਨਦਾਰੀ ਨਾਲ ਮਾਲ ਵੇਚਦਾ। ਉਹਦੀ ਵੱਡੀ ਸਾਖ, ਵੱਡੀ ਇੱਜ਼ਤ ਸੀਗੀ ਪਿੰਡ ਵਿੱਚ। ਉਸ ਦੀ ਦੁਕਾਨ ਤੋਂ ਇੱਟਾਂ, ਸੀਮੈਂਟ ਜਾਂਦੇ ਅਤੇ ਪਿੰਡ ਵਾਲਿਆਂ ਦੇ ਘਰ ਬਣਾਉਣ ਨੂੰ ਕੰਮ ਆਉਂਦੇ। ਜਿਹਦਾ ਕੱਚਾ ਮਕਾਨ ਸੀ ਉਹ ਪੱਕਾ ਕਰਵਾਉਂਦਾ ਪਿਆ ਸੀਗਾ ਅਤੇ ਜਿਹਦਾ ਇੱਕ ਮੰਜ਼ਿਲ ਅਤੇ ਹੋਰ ਮੰਜ਼ਿਲ ਪਵਾਉਂਦਾ ਪਿਆ ਸੀ। ਗੁਰਬਚਨ ਵੀਰ ਜੀ, ਆਵਾਜ਼ ਸੁਣ ਕੇ ਸਿਰ ਚੁੱਕਿਆ ਅਤੇ ਵੇਖਿਆ ਮੋਹਨ ਖੜਿਆ ਸੀਗਾ। ਕਹਿਣ ਲੱਗਾ, ਵੱਡੀ ਕੋਠੀ ਵਾਲਿਆਂ ਨੇ ਸਮਾਨ ਮੰਗਾਇਆ ਏ, 3 ਬੋਰੀ ਸੀਮੈਂਟ, ਬਜਰੀ, ਇੱਟਾਂ, ਸਭ ਕੁਝ, ਪੂਰੀ ਪੂਰੀ ਕੰਧ ਬੰਨੀ ਹੈ ਜੀ। ਇਹ ਲਓ ਸਮਾਨ ਦੀ ਲਿਸਟ ਫੜੋ। ਬੂਣੀ ਦਾ ਗਾਹਕ ਨਾ ਸਾਰਿਆਂ ਨੂੰ ਬੜਾ ਚੰਗਾ ਲੱਗਦਾ ਹੈ,

पर अज दी बोणी दी गुरु बच्चन नूं जरा भी खुशी नहीं सीगी। मोहन वड्डी कोठी वालियां दा नौकर सीगा। वड्डी कोठी पिंड विच बनन वाला पहला वड्डा घर सी, जिदे विच 6 कमरे सन, एक खुला जिहा वेहड़ा सीगा, घर दे बाहर बड़ा वड्डा जिहा लोहे दा गेट सीगा। अज पिंड विच उस तों वी वड्डे वड्डे मकान बन गए ने, पर वड्डी कोठी कहान वाला इक्को ही घर सी। ਇਹ ਘਰ ਉਹਦੇ ਦੋਸਤ ਦਾ ਘਰ ਸੀ, ਰਣਜੀਤ ਸਿੰਘ ਦਾ ਘਰ ਸੀ। ਮੋਹਨ ਨੇ ਫਿਰ ਬੋਲਣਾ ਸ਼ੁਰੂ ਕਰਤਾ। ਵੱਡੇ ਵੀਰ ਜੀ ਨੇ ਕਿਹਾ ਹੈ ਤੁਹਾਡੀ ਦੁਕਾਨ ਤੋਂ ਹੀ ਸਮਾਨ ਲੈਣਾ, ਇੱਕ ਤਾਂ ਤੁਸੀਂ ਜਿਗਰੀ ਦੋਸਤ ਠਹਿਰੇ, ਦੂਜੇ ਤੁਹਾਡੀ ਦੁਕਾਨ ਜਿਹਾ ਖਾਲਸ ਮਾਲ ਹੋਰ ਕਿੱਥੇ ਮਿਲੇਗਾ, ਇੱਕ ਕਣ ਵੀ ਮਿਲਾਵਟ ਨਹੀਂ ਹੁੰਦੀ ਤੁਹਾਡੇ ਸੀਮੈਂਟ ਵਿੱਚ, ਇੰਨੀ ਮਜ਼ਬੂਤ ਚਿਨਾਈ ਹੁੰਦੀ ਹੈ, ਇੱਕ ਵਾਰ ਦੀਵਾਰ ਖੜ੍ਹੀ ਹੋ ਜਾਏ ਅਤੇ 5 ਪੀੜ੍ਹੀਆਂ ਉਹਨੂੰ ਗਿਰਦੇ ਨਾ ਦੇਖਣ। ਮੋਹਨ ਦੀ ਗੱਲਾਂ ਦੀ ਰੇਲ ਗੱਡੀ ਨਾ ਜਦ ਛੁੱਟਦੀ ਸੀ ਨਾ, ਬਸ ਫਿਰ ਸਰਪਟ ਦੌੜਦੀ ਜਾਂਦੀ, ਕਿਸੇ ਸਟੇਸ਼ਨ 'ਤੇ ਨਾ ਰੁਕਦੀ ਸੀਗੀ। ਕੋਈ ਹੋਰ ਦਿਨ ਹੁੰਦਾ ਨਾ ਤਾਂ ਗੁਰਬਚਨ ਨੇ ਉਹਨੂੰ ਬਿਠਾ ਲੈਣਾ ਸੀਗਾ, ਚਾਹ ਪਿਲਾਉਂਦਾ, ਫਿਰ ਉਹਦੀ 2 ਗੱਲਾਂ ਸੁਣਦਾ, ਆਪਣੀਆਂ 4 ਸੁਣਾਉਂਦਾ। ਪਰ ਅੱਜ ਗੱਲ ਵੱਖਰੀ ਸੀਗੀ। ਅੱਜ ਦੇ ਆਰਡਰ ਨੂੰ ਸੁਣ ਕੇ ਉਹਦਾ ਜੀ ਬੈਠਿਆ ਜਾ ਰਿਹਾ ਸੀਗਾ। ਅੱਛਾ ਮੋਹਨ, ਤੂੰ ਮੈਨੂੰ ਸਮਾਨ ਦੀ ਲਿਸਟ ਦੇ, ਮੈਂ ਭਜਵਾ ਦਿਆਂਗਾ ਸਾਰਾ ਸਮਾਨ, ਹੁਣ ਤੁਸੀਂ ਜਾਓ। ਇੰਨਾ ਹੀ ਕਹਿ ਕੇ ਗੁਰਬਚਨ ਜੀ ਨੇ ਉਹਨੂੰ ਵਾਪਸ ਮੁੜਤਾ। ਮੋਹਨ ਜਾਂਦੇ ਜਾਂਦੇ ਵੀ ਬੋਲ ਗਿਆ, ਇੱਕਦਮ ਇੱਕ ਨੰਬਰ ਦਾ ਖਾਲਿਸ ਮਾਲ ਹੋਣਾ ਚਾਹੀਦਾ ਹੈ ਵੀਰ ਜੀ, ਨਾ ਇਹ ਕੋਈ ਕਹਿਣ ਦੀ ਗੱਲ ਸੀਗੀ। ਗੁਰਬਚਨ ਨੇ ਤਾਂ ਸਾਰੀ ਜ਼ਿੰਦਗੀ ਖਰਾ ਸੌਦੇ ਵਿੱਚ ਹੈਗਾ। ਪਿੰਡ ਵਿੱਚ ਜ਼ਿਆਦਾਤਰ ਪੱਕੇ ਮਕਾਨ ਨਾ ਉਹਦੀ ਦੁਕਾਨ ਦੇ ਮਾਲ ਦੇ ਨਾਲ ਹੀ ਬੰਨੇ ਸੀਗੇ, ਕਈ ਮੌਸਮਾਂ ਦੀ ਮਾਰ ਖਾ ਖਾ ਕੇ ਵੀ ਅੱਜ ਮਜ਼ਬੂਤੀ ਨਾਲ ਖੜ੍ਹੇ ਸੀਗੇ। ਔਰ ਅੱਜ ਤੇ ਮਾਲ ਉਹਦੇ ਜਿਗਰੀ ਦੋਸਤ ਨੇ ਮੰਗਵਾਇਆ ਸੀਗਾ, ਜਿਹੜਾ ਉਸ 'ਤੇ ਅੱਖ ਬੰਦ ਕਰਕੇ ਵਿਸ਼ਵਾਸ ਕਰਦਾ ਸੀ। ਓਏ, ਉੱਤੇ ਸੁਪਨੇ ਵਿੱਚ ਵੀ ਉਹਦਾ ਨੁਕਸਾਨ ਨਹੀਂ ਕਰ ਸਕਦਾ ਸੀਗਾ। ਰਣਜੀਤ ਸਿੰਘ ਤੇ ਜਿਗਰੀ ਦੋਸਤ ਵੀ ਜ਼ਿਆਦਾ ਹੈ, ਪੂਰੇ 50 ਵਰਿਆਂ ਦਾ ਸਾਥ ਹੈਗਾ, ਇੱਕ ਉਮਰ ਦਾ ਸਾਥ ਹੈਗਾ ਉਹਦਾ। ਗੁਰਬਚਨ ਨੂੰ ਆਪਣਾ ਬਚਪਨ ਅਤੇ ਆਪਣੀ ਜਵਾਨੀ ਦੋਨੋਂ ਯਾਦ ਆ ਰਹੇ ਸਨ। ਪਿੰਡ ਵਿੱਚ ਰਣਜੀਤ ਸਿੰਘ ਦੀ ਜੇ ਬਾਊ ਜੀ ਉਹਨਾਂ ਦੇ ਲਹਿ ਲਹਿ ਕਰਦੇ ਖੇਤ ਸੀਗੇ, ਜਿੱਥੇ ਤੱਕ ਨਜ਼ਰ ਜਾਵੇ ਹਰਿਆਲੀ ਹਰਿਆਲੀ, ਕਣਕਾਂ ਬਾਜਰਾ ਚੌਲ ਸਾਰਾ ਕੁਛ ਉਗਾਇਆ ਜਾਂਦਾ ਸੀ। ਗੁਰਬਚਨ ਦੇ ਬਾਊ ਜੀ ਦਾ ਸੀਮੈਂਟ ਇੱਟਾਂ ਰੋੜੀ ਬਜਰੀ ਦਾ ਕੰਮ ਸੀਗਾ। ਦੋਨੋਂ ਮੁੰਡੇ ਸਕੂਲ ਵਿੱਚ ਇੱਕੋ ਕਲਾਸ 'ਚ ਪੜ੍ਹਦੇ ਸੀਗੇ, ਬੜੀ ਪੱਕੀ ਦੋਸਤੀ ਸੀ। ਦੋਨਾਂ ਨੇ ਮਿਲ ਕੇ ਖੂਬ ਧਮਾ ਚੌਕੜੀ ਮਚਾਉਣੀ, ਦਰਖਤਾਂ 'ਤੇ ਚੜ੍ਹਨਾ, ਟਿਊਬਵੈੱਲਾਂ ਦੇ ਪਾਣੀ ਨਾਲ ਨਹਾਉਣਾ, ਨਹਿਰਾਂ ਵਿੱਚ ਤੈਰਨਾ। ਉਹ ਨਹਿਰਾਂ ਦੀ ਤਾਂ ਛੱਡੋ, ਪਿੰਡ ਦਾ ਤਲਾਬ ਨਾ ਜਦ ਬਰਸਾਤ ਵਿੱਚ ਭਰ ਜਾਂਦਾ ਸੀਗਾ ਅਤੇ ਇਹ ਉਹਦੇ ਵਿੱਚ ਵੀ ਡੁਬਕੀ ਮਾਰ ਆਉਂਦੇ ਸੀਗੇ। ਡੁਬਕੀ ਦੀ ਯਾਦ ਆਈ ਅਤੇ ਗੁਰਬਚਨ ਦਾ ਹਾਸਾ ਛੁੱਟ ਗਿਆ। ਇੱਕ ਵਾਰੀ ਤਲਾਬ ਵਿੱਚ ਆਪਣੇ ਦੋਸਤਾਂ ਦੇ ਨਾਲ ਦੋਨਾਂ ਨੇ ਛਲਾਂਗ ਮਾਰਤੀ ਸੀਗੀ। ਉਹ ਪਾਣੀ ਵਿੱਚ ਜਾਂਦੇ ਹੀ ਪਿੰਡੇ 'ਤੇ ਉਹ ਖਾਰਿਸ਼ ਮੱਚੀ ਕਿ ਕੁਝ ਨਾ ਪੁੱਛੋ। ਸਾਰੇ ਮੁੰਡੇ ਪਿੰਡੇ ਖੁਜਾਉਂਦੇ ਖੁਜਾਉਂਦੇ ਤਲਾਬ ਤੋਂ ਬਾਹਰ ਨਿਕਲ ਕੇ ਨੱਸਦੇ ਦੱਸਦੇ ਬੇਬੇ ਬੇਬੇ ਕਰਦੇ ਆਪਣੇ ਘਰ ਨੂੰ ਨੱਸੇ। ਅਤੇ ਬਾਅਦ 'ਚ ਪਤਾ ਚੱਲਿਆ ਕਿ ਮਿਊਨਸਪੈਲਿਟੀ ਵਾਲੇ ਕੋਈ ਦਵਾਈ ਪਾ ਗਏ ਸੀਗੇ ਪਾਣੀ ਵਿੱਚ। ਹਾਏ ਮਰਿਆ ਦੀਆਂ ਆਵਾਜ਼ਾਂ ਨਾ ਅੱਜ ਵੀ ਚੇਤੇ ਆਉਂਦੀਆਂ ਨਾ ਅਤੇ ਹਾਸਾ ਨਹੀਂ ਰੁਕਦਾ। ਵੱਡੇ ਹੋ ਕੇ ਦੋਨਾਂ ਨੇ ਆਪਣੇ ਆਪਣੇ ਪੁਸ਼ਤੈਨੀ ਕੰਮ ਅੱਗੇ ਵਧਾ ਲਏ। ਗੁਰਬਚਨ ਨੇ ਆਪਣੇ ਇੱਟਾਂ ਦੇ ਪੱਠੇ ਪਾ ਲਏ, ਰਣਜੀਤ ਨੇ ਬੈਲ ਛੱਡ ਕੇ ਟਰੈਕਟਰ ਲੈ ਲਏ, ਕਈ ਟਿਊਬਵੈੱਲ ਵੀ ਲਗਵਾ ਲਏ। ਉਹਨਾਂ ਦੀ ਦੋਸਤੀ ਵੀ ਇੱਕ ਮਿਸਾਲ ਸੀ, ਦੋਨੋਂ ਹੀ ਬੜੇ ਸੰਸਕਾਰੀ, ਬੜੇ ਹੀ ਇਮਾਨਦਾਰ। ਔਰ ਰਣਜੀਤ ਯਾਰਾ, ਆਪਾਂ ਦੋਨੋਂ ਨਾ ਮਿੱਟੀ ਨਾਲ ਜੁੜੇ ਹੈਗੇ ਹਾਂ, ਤੂੰ ਮਿੱਟੀ ਨੂੰ ਜੋਤਦਾ ਏ, ਅੰਨ ਉਗਾਉਂਦਾ ਏ, ਅਤੇ ਮੈਂ ਮਿੱਟੀ ਨੂੰ ਤਪਾ ਤਪਾ ਕੇ ਇੱਟਾਂ ਬਣਵਾਉਂਦਾ। ਰੱਬ ਕਰੇ ਅਸੀਂ ਹਮੇਸ਼ਾ ਨੇਕ ਨੀਅਤ ਅਤੇ ਮਾਨਦਿਆਰਾਂ ਨਾਲ ਕੰਮ ਕਰੀਏ ਅਤੇ ਰੱਬ ਸਾਨੂੰ ਬਰਕਤਾਂ ਪਾਉਂਦਾ ਰਹੇ, ਗੁਰਬਚਨ ਕਹਿੰਦਾ ਅਤੇ ਰਣਜੀਤ ਵੀ ਜਵਾਬ ਦਿੰਦਾ, ਉਹ ਯਾਰਾ ਸਿੱਧਕ ਦੇ ਰਸਤੇ ਚੱਲਾਂਗੇ ਅਸੀਂ ਦੋਨੋਂ, ਮੈਂ ਅਨਾਜ ਉਗਾਵਾਂਗਾ ਅੰਮ੍ਰਿਤ ਵਰਗਾ, ਬਿਨਾਂ ਜ਼ਹਿਰ ਵਾਲੀ ਖਾਦ ਪਾਏ ਹੋਏ। ਤੂੰ ਵੀ ਸਮਾਨ ਵਿੱਚ ਕਦੀ ਮਿਲਾਵਟ ਨਾ ਕਰੀ ਯਾਰਾ, ਉਹ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਇੱਕ ਮਕਾਨ ਬਣਾਉਣ ਵਿੱਚ। ਉਹਨਾਂ ਦੋਨਾਂ ਦੀਆਂ ਮਾਵਾਂ ਵੀ ਜਿਵੇਂ ਸਾਂਝੀਆਂ ਮਾਵਾਂ ਸੀ, ਜਿਸ ਘਰ ਹੁੰਦੇ ਉੱਥੇ ਰੋਟੀ ਖਾ ਲੈਂਦੇ। ਅਤੇ ਹੁਣ ਜਵਾਨੀ ਦੇ ਦਿਨਾਂ 'ਚ ਉਹਨਾਂ ਦੀਆਂ ਗੱਲਾਂ ਪ੍ਰੇਮ, ਇਸ਼ਕ, ਪਿਆਰ, ਮੁਹੱਬਤ ਇਹਦੇ ਇਰਦ ਗਿਰਦ ਹੋਣ ਲੱਗੀਆਂ। ਪਿੰਡ ਦੇ ਕਿਸ ਜਵਾਨ ਮੁੰਡੇ ਦੀ ਕਿਸ ਕੁੜੀ ਨਾਲ ਆਸ਼ਨਾਈ ਚੱਲ ਰਹੀ ਹੈ, ਕਿਸ ਕੁੜੀ ਦੀ ਮੰਗਣੀ ਹੋ ਗਈ, ਕਿਹਦਾ ਵਿਆਹ ਕਦ ਹੋਣ ਵਾਲਾ ਹੈ, ਇਹਨਾਂ ਹੀ ਗੱਲਾਂ 'ਚ ਉਹਨਾਂ ਦਾ ਟਾਈਮ ਨਿਕਲ ਜਾਂਦਾ। ਰਣਜੀਤ ਦਾ ਵਿਆਹ ਪਹਿਲੇ ਹੋਇਆ ਸੀਗਾ। ਗੁਰਬਚਨ ਨੇ ਇੰਨਾ ਭੰਗੜਾ ਪਾਇਆ ਕਿ ਪੁੱਛੋ ਨਾ। ਰਤਨਾ ਭਰਜਾਈ ਅਤੇ ਰਣਜੀਤ ਸਿੰਘ ਦੀ ਜੋੜੀ ਬਿਲਕੁਲ ਰਾਮ ਸੀਤਾ ਵਰਗੀ ਜੋੜੀ। ਸਾਲ ਬਾਅਦ ਜਦ ਗੁਰਬਚਨ ਦਾ ਵਿਆਹ ਹੋਇਆ

0: प्रगति हुई है, खास करके व्यापार ते वणज ते रक्षा खेतरां च। न्यूजीलैंड दी ए यात्रा 40 सालां च किसी भारतीय प्रधानमंत्री दी पहली यात्रा होवेगी। श्री मोदी मुख व्यापारक ते खेड शख्सियतां नाल वी गलबात करनगे। भारत ते न्यूजीलैंड दरमियान मौजूद मजबूत लोकां दे संबंधां दे चलकारे वजों प्रधानमंत्री इस यात्रा दौरान भारतीय प्रवासियां दे इक वड्डे इकट्ठ नूं वी संबोधन करनगे। महाराष्ट्र दे मुख्यमंत्री देवेंद्र फडणवीस ने सूबे लई इकसार सिविल जाबते दा खरड़ा तैयार करने वास्ते सर्वोच्च अदालत दे सेवा मुक्त जज रंजन देसाई दी अगुवाई हेठ 7 मैंबरी कमेटी दे गठन दा ऐलान कीता है। उन्हां ने कल महाराष्ट्र विधानसभा च ऐलान कीता। मुख्यमंत्री ने कहा कि भारत दे संविधान विच दर्ज राजनीति दे निर्देशक सिद्धांतां मुताबक हरेक राज नूं इक सम्मान सिविल जाबता लागू करन बारे विचार चर्चा करनी चाहीदी है। उन्होंने कहा कि इस व्यवस्था मुताबक सूबा सरकार ने 2026 के बजट इजलास दौरान एक समान सिविल जाबता लागू करने लई कमेटी का गठन किया। एक कमेटी अगले 6 महीनों के अंदर अंदर सूबा सरकार नूं अपनी रिपोर्ट सौंपेगी। इस रिपोर्ट के आधार से सरकार आउंदे सर्दियों के इजलास दौरान नागपुर विच विधानसभा के दोवां सदनों के सामने एक समान सिविल जाबता बिल पेश करन ते विचार कर रही है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਨੀਤੀ ਆਯੋਗ ਦੇ ਮੈਂਬਰ ਡਾਕਟਰ ਜੋਰਾਮ ਅਨੀਆ ਨੇ ਨਵੀਂ ਦਿੱਲੀ ਚ ਯੂਨੀਸੇਫ ਇੰਡੀਆ ਦੇ ਨੁਮਾਇੰਦੇ ਸਿੰਥੀਆ ਮੈਕ ਕੈਫਰੀ ਅਤੇ ਉਨ੍ਹਾਂ ਦੇ ਵਫਦ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਬਾਲ ਵਿਕਾਸ, ਸਕੂਲੀ ਸਿੱਖਿਆ ਤੇ ਮਨੁੱਖੀ ਵਿਕਾਸ ਸਬੰਧੀ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਗਈ। ਨੀਤੀ ਆਯੋਗ ਮੁਤਾਬਕ ਮੀਟਿੰਗ ਵਿਚ ਮੁੱਖ ਤੌਰ ਤੇ ਆਸਵੰਦ ਜ਼ਿਲ੍ਹਿਆਂ ਅਤੇ ਬਲਾਕਾਂ ਚ ਸੁਰੱਖਿਅਤ ਤੇ ਸਮਾਵੇਸ਼ੀ ਸਿੱਖਿਆ, ਬੁਨਿਆਦੀ ਸਾਖਰਤਾ, ਅਧਿਆਪਕਾਂ ਦੀ ਸਿੱਖਿਆ, ਵਿਦਿਆਰਥੀਆਂ ਦੀ ਭਲਾਈ ਅਤੇ ਸਾਈਬਰ ਤੇ ਡਿਜੀਟਲ ਸੁਰੱਖਿਆ ਤੇ ਗੱਲਬਾਤ ਕੀਤੀ ਗਈ। ਪੰਜਾਬ ਭਰ ਵਿਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ ਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ 11 ਜੁਲਾਈ ਤੇ 12 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹੈ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹੈ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਉਹ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰੇ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ ਤੇ ਜਾ ਸਕਦੇ ਨੇ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿਚ ਹਰੇਕ ਯੋਗ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ ਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ ਤੇ ਮੌਜੂਦ ਰਹਿਣਗੇ। ਮੌਸਮ ਵਿਭਾਗ ਨੇ ਅੱਜ ਉਤਰਾਖੰਡ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਏ। ਅਗਲੇ 3 ਤੋਂ 4 ਦਿਨਾਂ ਵਿਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਏ। ਇਸ ਦੌਰਾਨ ਅੱਜ ਸਵੇਰ ਤੋਂ ਹੀ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਏ। ਉਧਰ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਚ ਲਗਾਤਾਰ ਮੀਂਹ ਪੈ ਰਿਹੈ। ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿਚ ਕੁਝ ਥਾਵਾਂ ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤੈ। ਸਿਰਮੌਰ ਤੇ ਸੋਲਨ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਅੱਜ ਬੰਦ ਰਹੇ। ਉਤਰਾਖੰਡ ਵਿਚ ਅੱਜ ਵੀ ਭਾਰੀ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਏ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹੈ ਕਿ ਸਰਕਾਰ E85 ਈਂਧਣ ਲਿਆਉਣ ਦੀ ਯੋਜਨਾ ਬਣਾ ਰਹੀ ਏ ਜੋ ਮਿਆਰੀ E20 ਪੈਟਰੋਲ ਅਤੇ ਕਰੀਬ 20 ਰੁਪਏ ਫੀ ਲੀਟਰ ਸਸਤਾ ਹੋਵੇਗਾ। ਉਨੂਾ ਕਿਹਾ ਕਿ E85 ਸਿਰਫ਼ ਉਨੂਾ ਵਾਲਾਂ ਲਈ ਉਪਲਬਧ ਹੋਵੇਗਾ ਜੋ ਖਾਸ ਤੌਰ ਤੇ ਇਸ ਈਂਧਣ ਦੀ ਵਰਤੋਂ ਕਰਨ ਲਈ ਤਿਆਰ ਕੀਤੇ ਗਏ ਨੇ। ਭਾਰਤ ਤੇ ਨਿਊਜ਼ੀਲੈਂਡ 2026 ਚ ਆਪਣੇ ਖੇਡ ਸਬੰਧਾਂ ਦੇ 100 ਸਾਲਾ ਜਸ਼ਨ ਮਨਾ ਰਹੇ ਨੇ। ਹਾਕੀ ਨਾਲ ਸ਼ੁਰੂ ਹੋਈ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਤੇ ਸਹਿਯੋਗ ਦਾ ਇਕ ਮਜ਼ਬੂਤ ਮਾਧਿਅਮ ਬਣੀ ਹੋਈ ਹੈ। ਵੇਰਵੇ ਨਾਲ ਇਕ ਰਿਪੋਰਟ।
1: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡ ਸਬੰਧ 1926 ਵਿਚ ਸ਼ੁਰੂ ਹੋਏ ਸਨ ਜਦੋਂ ਭਾਰਤੀ ਫੌਜ ਦੀ ਹਾਕੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਵੀ ਇਸ ਇਤਿਹਾਸਿਕ ਟੀਮ ਦਾ ਹਿੱਸਾ ਬਣੇ। ਇਸ ਦੌਰੇ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮੰਨਿਆ ਜਾਂਦਾ ਅਤੇ ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਆਪਣੇ ਬੇਮਿਸਾਲ ਹਾਕੀ ਹੁਨਰ ਤੋਂ ਦੁਨੀਆਂ ਨੂੰ ਜਾਣੂ ਕਰਵਾਇਆ। ਇਕ ਸਦੀ ਬਾਅਦ ਵੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਬੰਧ ਮਜ਼ਬੂਤ ਹੁੰਦੇ ਜਾ ਰਹੇ ਨੇ। ਇਸ ਸਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਕਲੈਂਡ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੂੰ ਹਰਾ ਕੇ FIH ਮਹਿਲਾ ਨੇਸ਼ਨਜ਼ ਕੱਪ ਜਿੱਤਿਆ। ਹਾਕੀ ਨਿਊਜ਼ੀਲੈਂਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ 1976 ਦੇ ਓਲੰਪਿਕ ਸੋਨ ਤਮਗਾ ਜੇਤੂ ਰਮੇਸ਼ ਪਟੇਲ ਨੇ ਆਕਾਸ਼ਵਾਣੀ ਨਾਲ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਊਜ਼ੀਲੈਂਡ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਹਿਯੋਗ ਨੂੰ ਨਵੀਂ ਪ੍ਰੇਰਣਾ ਦੇਵੇਗੀ।
2: Yeah, you know.